ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।

जी ਸੁਣਿਓ ਕਿਦਾਂ ਦੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਬਿਨਾਂ ਦੇਰ ਲਗਾਏ ਆਪ ਲੋਕਾਂ ਦਾ ਨਾਮ ਲੈ ਲੈਂਦੇ ਹਾਂ ਵੈਲ ਅਗਰ ਆਪ ਚਾਹਤੇ ਹੈ ਕਿ ਆਪਕਾ ਨਾਮ ਮੈਂ ਅਭੀ ਕਭੀ ਲੈ ਦੂੰ ਤੋ ਅਭੀ ਆਪਕਾ ਨਾਮ ਰੇਡੀਓ ਪਰ ਲੈ ਦੇਤੇ ਹੈ ਆਪ ਲੋਕ ਵੀ ਸੁਣ ਲੀਜੀਏ ਆਪਕੇ ਦੋਸਤ ਲੋਕ ਵੀ ਸੁਣ ਲੈਂਗੇ ਸਭ ਨੇ ਦੋਸਤੋਂ ਕੇ ਨਾਮ ਵੀ ਆਪ ਲਿਖ ਦੇਣਾ ਸੋ ਅਗਰ ਆਪ ਚਾਹਤੇ ਹੈ ਕਿ ਆਪਕਾ ਨਾਮ ਮੈਂ ਅਭੀ ਕਭੀ ਰੇਡੀਓ ਪਰ ਬੋਲੂੰ ਤੋ ਆਪ ਮੁਝੇ ਅਭੀ ਕਭੀ ਆਪਣਾ ਨਾਮ ਲਿਖ ਕੇ ਵਟਸਐਪ ਕਰੀਏ ਮੇਰਾ ਵਟਸਐਪ ਕਾ ਨੰਬਰ ਬਤਾ ਦੇਤੀ ਹੂੰ 3311063 ਜੀ ਹਾਂ 3311063 ਇਸ ਨੰਬਰ ਪਰ ਨਾਮ ਲਿਖੀਏ ਨੋ ਹਾਈ ਨੋ ਹੈਲੋ ਨੋ ਵੋਇਸ ਨੋਟਸ ਚਲੋ ਆਪ ਮੈਂ ਨਾਮ ਬੋਲੇ ਸਟਾਰਟ ਕਰ ਰਹੀ ਹੂੰ ਸ਼ਾਬਾਜ਼ ਨੂਰ ਅਦੀਲ ਡੇਜ਼ੀ ਬਲਾਲ ਰੁਚਿਕਾ ਫਾਤਿਮਾ ਯੂਸਫ ਗਜੇਂਦਰ ਫਾਰਾ ਚੰਦ ਸਾਦਿਕ ਜੀ ਪਾਲੀ ਜੀ ਰਬਾਨੀ ਸ਼ੇਖ ਜੀ ਓਕੇ ਅਰਜੁਨ ਜੀ ਯੂਸਫ ਜੀ ਹਸਨ ਤਾਹਿਰ ਜੀ ਥੈਂਕ ਯੂ ਸੋ ਮਚ ਇਸਲਾਮ ਜੀ ਫੁਰਕਾਨ ਅਲੀ ਜੀ ਸਾਦਿਕ ਜੀ ਥੈਂਕ ਯੂ ਸੋ ਮਚ ਖਿਜ਼ਰ ਜੀ ਥੈਂਕ ਯੂ ਸੋ ਮਚ ਡੇਨ ਜੀ ਥੈਂਕ ਯੂ ਸੋ ਮਚ ਪ੍ਰਕਾਸ਼ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਖਿਜ਼ਰ ਹਯਾਤ ਖਾਨ ਜੀ ਕ੍ਰਿਸ ਹੈਂਜੋ ਜੀ ਥੈਂਕ ਯੂ ਸੋ ਮਚ ਰਿਸ਼ੂ ਜੀ ਥੈਂਕ ਯੂ ਸੋ ਮਚ ਸ਼ਾਹਜ਼ਾਦ ਅਲੀ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰਹਿਮਾਨ ਜੀ ਥੈਂਕ ਯੂ ਸੋ ਮਚ ਸੰਸ਼ੇ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰਿਮਲ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਮੌਰਿਆ ਜੀ ਥੈਂਕ ਯੂ ਸੋ ਮਚ ਕਰੀਮ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰਿਬੂ ਜੀ ਥੈਂਕ ਯੂ ਸੋ ਮਚ ਸੂਰਜ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਕੁਇਕਲੀ ਸਿਰਫ ਔਰ ਸਿਰਫ ਨਾਮ ਲਿਖ ਕੇ ਭੇਜੋ ਅਗਲਾ ਗਾਣਾ ਸ਼ੁਰੂ ਹੋਣੇ ਵਾਲਾ 3311063 पर शवाज जी मैं आपका नाम ऑलरेडी बोल चुकी हूँ रेहान जी थैंक यू रेहान थैंक यू सो मच आपके मैसेज के लिए और अभी थैंक यू मत लिखो शाबाज गुल जी थैंक यू सो मच आपके मैसेज के लिए शौर्य जी थैंक यू सो मच आपके मैसेज के लिए सुनील जी थैंक यू सो मच आपके मैसेज के लिए एंड दैट्स इट फॉर नाउ जिन जिन लोगों के मैंने नाम ले लिए अब आप थैंक यू लिख सकते हो और आप अपना फेवरेट वाला इमोजी बनाना मत भूलिएगा साथ में अच्छा लगेगा मुझे भी पता लगेगा कि आप लोग कौन सा इमोजी ज़्यादा यूज़ करते हो